ਇਹ ਹੈ ਜਲਵਾ। ਕੁਮਾਰ ਸ਼ਾਨੂ ਅਤੇ ਕਲਿਕਾ ਯਗਨਿਕ ਨੇ ਸਵਰਨਿਆ ਗਵੈਲ ਆ ਫਿਲਮਾਂ ਦੇ ਸਾਥ ਹੀ ਅੱਜ ਨੂੰ ਗੁਰਮਹਰ ਕਾਰਜਕ੍ਰਮ ਸਮਾਪਤ ਥਯੋ। ਸ਼ਰੋਤਾ ਮਿੱਤਰੋ, ਅਤਿਆਰੇ ਸਾਂਝਨਾ 5:45 થઈ છે। આપ સાંભળી રહ્યા છો 354.6 MHz કિલોહર્ટ્ઝ પર આકાશવાણીના અમદાવાદ વડોદરા કેન્દ્રનું પ્રસારણ। સાંભળીએ લોક સંગીતનો કાર્યક્રમ। પ્રથમ સાંભળીએ મનોજ કુમાર માયના કંઠે લોકગીતો।